ਸਸਿਕਾ ਜੀ ਮੈਂ ਹਾਂ ਹਰਪਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

ਹਾਂਜੀ ਮੈਂ ਕਹਿੰਦੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਆਈ ਹੋਪ ਆਪਕੋ ਗਾਣੇ ਪਸੰਦ ਆ ਰਹੇ ਹੈ ਔਰ ਮੈਂ ਤੋ ਬਾਤੇਂ ਤੋ ਆਪਕੋ ਪਸੰਦ ਕਰਨੀ ਪੜੇਗੀ ਮੇਰੀ क्योंकि वीकेंड सिर्फ एक ही दिन